ਹਾਂਜੀ ਤਾਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਸਾਡੇ ਨਾਲ ਜੁੜੋ, ਸਾਡਾ ਜੁੜਨਾ ਹੈਗਾ ਹੈ ਮੋਟਿਵ, ਤਾਂ ਜੁੜੋ ਸਾਡੇ ਨਾਲ ਰੇਡੀਓ ਬਿਸਵਾਨੀ ਵੰਸਰ ਓਵਰ ਐਮ, ਸਾਡਾ ਫੇਸਬੁੱਕ ਪੇਜ ਹੈ ਜੀ ਬਿਸਵਾਨੀ ਐਟ ਬਿਸਵਾਨੀ ਡੋਟ ਕਾਮ, ਸਾਡਾ ਹਿਮਲਾਇਟੀ ਹੈ ਜ਼ਰੀਆ, ਜਿਹੜਾ ਤੁਸੀਂ ਅਪਣਾਉਣਾ ਚਾਹੁੰਦੇ ਹੈ ਕਿਉਂ ਤੁਸੀਂ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਬਾਤ ਤਾਂ ਜ਼ਰੂਰ ਕਰੋ, ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ। ਰੇਡੀਓ ਬਿਸਵਾਨੀ ਵੰਸਰ ਓਵਰ ਐਮ, ਸਾਡਾ ਫੇਸਬੁੱਕ ਪੇਜ ਹੈ ਜੀ ਬਿਸਵਾਨੀ ਐਟ ਬਿਸਵਾਨੀ ਡੋਟ ਕਾਮ, ਸਾਡਾ ਹਿਮਲਾਇਟੀ ਹੈ ਜ਼ਰੀਆ, ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਉਹ ਅਪਣਾਓ। ਸਾਡਾ ਮਕਸਦ ਹੈ ਬਸ ਤੁਹਾਡੇ ਨਾਲ ਜੁੜਨਾ, ਤੁਹਾਡੇ ਨਾਲ ਗੱਲਬਾਤ ਕਰਨੀਆਂ, ਤੇ ਤੁਸੀਂ ਜੁੜਨਾ ਸ਼ੁਰੂ ਕਰ ਦੋ, ਗੱਲਾਂ ਵੀ ਕਰੋ, ਫਰਮਾਇਸ਼ਾਂ ਵੀ ਰੱਖੋ, ਆਪਣੇ ਦਿਲ ਦੀਆਂ ਦਿਲ ਖੋਲ੍ਹ ਕੇ ਗੱਲਾਂ ਕਰ ਸਕਦੇ ਹੈਗੇ ਹੋ, ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ। ਮੈਂ ਵਾਅਦਾ ਹੀ ਕਰਕੇ ਚੱਲਦੀ ਹਾਂ ਜੀ ਕਿ ਕੱਲ੍ਹ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਹਾਂਜੀ ਤਾਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਸਾਡੇ ਨਾਲ ਜੁੜੋ, ਸਾਡਾ ਜੁੜਨਾ ਹੈਗਾ ਮੋਟਿਵ, ਤਾਂ ਜੁੜੋ ਸਾਡੇ ਨਾਲ ਰੇਡੀਓ ਬਿਸਵਾਨੀ ਵੰਸਰ ਓਆਰਐਮ, ਸਾਡਾ ਫੇਸਬੁੱਕ ਪੇਜ ਹੈ ਜੀ ਬਿਸਵਾਨੀ ਐਟ ਬਿਸਵਾਨੀ ਡੋਟ ਕਾਮ, ਸਾਡੀ ਮਲਾਈਟੀਆ ਜ਼ਰੀਏ ਜਿਹੜਾ ਤੁਸੀਂ ਅਪਣਾਉਣਾ ਚਾਹੁੰਦੇ ਹੈ ਕਿਉਂ ਤੁਸੀਂ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਬਾਤ ਤਾਂ ਜ਼ਰੂਰ ਕਰੋ, ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ। ਰੇਡੀਓ ਬਿਸਵਾਨੀ ਵੰਸਰ ਓਆਰਐਮ, ਸਾਡਾ ਫੇਸਬੁੱਕ ਪੇਜ ਹੈ ਜੀ ਬਿਸਵਾਨੀ ਐਟ ਬਿਸਵਾਨੀ ਡੋਟ ਕਾਮ, ਸਾਡੀ ਮਲਾਈਟੀਆ ਜ਼ਰੀਏ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਉਹ ਅਪਣਾਓ। ਸਾਡਾ ਮਕਸਦ ਬਸ ਤੁਹਾਡੇ ਨਾਲ ਜੁੜਨਾ, ਤੁਹਾਡੇ ਨਾਲ ਗੱਲਬਾਤ ਕਰਨੀਆਂ, ਤੇ ਤੁਸੀਂ ਜੁੜਨਾ ਸ਼ੁਰੂ ਕਰ ਦੋ, ਗੱਲਾਂ ਵੀ ਕਰੋ, ਫਰਮਾਇਸ਼ਾਂ ਵੀ ਰੱਖੋ, ਆਪਣੇ ਦਿਲ ਦੀਆਂ ਦਿਲ ਖੋਲ ਕੇ ਗੱਲਾਂ ਕਰ ਸਕਦੇ ਹੈਗੇ ਹੋ, ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ। ਮੈਂ ਵਾਅਦਾ ਹੀ ਕਰਕੇ ਚੱਲਦੀ ਹਾਂ ਜੀ ਕਿ ਕੱਲ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

0: वधेरे किफायती रिहायश की शुरुआत वधेरे घरां दी उपलब्धता नाल हुंदी है। इसे लई नवी क्वींसलैंड सरकार बुनियादी ढांचे विच $2 बिलियन का निवेश कर रही है ਤਾਂ ਜੋ ਕੁਇਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: ਕੁਇਨਜ਼ਲੈਂਡ ਵਿੱਚ ਹਰ ਸਾਲ ਜੰਗਲਾਂ ਵਿੱਚ ਅੱਗ ਲੱਗਦੀ ਹੈ। ਇਹ ਤੁਹਾਡੇ ਪਰਿਵਾਰ ਅਤੇ ਘਰ ਨੂੰ ਤਿਆਰ ਕਰਨ ਦਾ ਸਮਾਂ ਹੈ। ਜੰਗਲ ਦੀ ਅੱਗ ਤੋਂ ਬਚਾਵ ਦੀ ਯੋਜਨਾ ਬਣਾਓ ਤਾਂ ਜੇ ਹਰ ਕੋਈ ਜਾਣ ਸਕੇ ਕਿ ਕਰਨਾ ਹੈ। अपने परिवार लई लोड़ींदियां सारी जरूरी चीजां नाल कर छड़ के जान वाली किट बनाओ। अग दे खतरे दे दर्जियां दी जांच करो अते जंगल दी अग दियां चेतावनियां नूं सुनो। होर जानो बुश फायर सर्वाइवर प्लान दी पाल करो। क्वींसलैंड सरकार ब्रिस्बेन द्वारा अधिकार